ਗੀਤਾਂ ਦੀ ਇੱਕ ਗਾਨੀ ਗੁੰਦ ਕੇ ਆਪਣੇ ਗਲ ਵਿੱਚ ਪਾਇਆ। ਕੰਤਰੇ ਨੂੰ ਨਜ਼ਰ ਨਿਖਾਂਦੀ ਸੌ ਸਟੂਣੇ ਕਰ ਗਈਆਂ ਨਜ਼ਰਾਂ ਵਾਲੜੀਆਂ। ਸੁਪਨੇ ਦੇ ਵਿੱਚ ਦੇ ਗਿਆ ਯਾਰ ਵਖਾਲੜੀਆਂ, ਸੁਪਨੇ ਦੇ ਵਿੱਚ ਦੇ ਗਿਆ ਯਾਰ ਵਖਾਲੜੀਆਂ।

0: ਚੜਵਾਉਣੀਆਂ ਵੰਗਾ ਮਿੱਠਾ ਵੇ ਦੇਵੀ ਪੰਜ ਰੁਪਏ ਮੈਂ ਚੜਵਾਉਣੀਆਂ ਵੰਗਾ
1: ਸਹੁਰੇ ਕੋਲੋਂ ਸੰਗੇ ਨੀ ਪਤਿਆਰੇ ਕੋਲੋਂ ਸੰਗੇ ਸਹੁਰੇ ਕੋਲੋਂ ਸੰਗੇ ਨੀ ਪਤਿਆ